0: ਆਜਨ ਸਮਝੋ ਸਰਾਫਨ ਅਣਤੋਰਿਓ ਹੀ ਅਧਾਇਓ ਛੋ ਤਾਂ ਅਸਾਂ ਜੇ ਕੋਈ ਕੰਮ ਕਯੂੰ ਤਾਂ ਪ੍ਰਤੀਵ ਜੀ ਹਾਜ਼ਰੀ ਮੇ ਸ਼ਲ ਅਗੇ ਕੋਸ਼ਿਸ਼ ਅਸਾਂ ਜਿੰਕੇ ਜੀ ਕੋਸ਼ਿਸ਼ ਹੋਣ ਘੁਰਜੇ ਤ ਘਟ ਮੇ ਘਟ ਜੇ ਕੋਨ ਜੇ ਫਿਕਰ ਸਾਈ ਕੰਦਾਸੇ ਤਾਂ ਅਗੇ ਅਸਲ ਸ਼ੈਨ ਤੇ ਪਹੁੰਚੀ ਸਕੰਦਾ
1: ਗੁਲਾਮ ਸ਼ਬੀਰ ਪਿਰਾਈ ਤਵਾਂ ਜੀ ਵਨੀ ਮਿਹਰਬਾਨੀ ਫਮ 88 ਜੇ ਨੈਟਵਰਕ ਤੇ ਤਵਾਂ ਅਸਾਂਗੇ ਟਾਈਮ ਨੋ ਤਵਾਂ ਜਾ ਲਖ ਕੁਰਬ ਐ ਤਵਾਂ ਕੇ ਸਾ ਕਲਾਮ ਬੁਧਰਾਈਦਾ ਸੇ ਬਿਟਾਈ ਸਰਕਾਰ ਜੋ ਕੇ ਜੀ ਆਵਾਜ਼ ਮੇ ਹੋਜੀ ਜੋ ਅਸਾਂ ਤਾਂ ਕਲਾਮ ਬੁਧਰਾਈ
0: ਸਾਈ ਅਸਾਂ ਜੀ ਤਮਾਮ ਇੱਕੜੀ ਮਸ਼ਹੂਰ ਫਨਕਾਰਾ ਹੈ ਮਾਈ ਭਾਗੀ
1: ਸਰ
0: ਜੀ ਭਾਗੀ ਦੀ ਆਵਾਜ਼ ਨੇ ਬਿਟ ਜਾ ਬਿਟਾ ਹੀ ਬਿਟ ਤੇ ਵਸੇ ਨੂਰ
1: ਬਿਲਕੁਲ ਹੋ ਜਾਏਗੇ ਵੜੀ ਮਿਹਰਬਾਨੀ ਸਾ ਭਾਗੀ ਜੀ ਆਵਾਜ਼ ਮੇ ਅਮ ਸ਼ਬੀਰ ਅਮਾ ਜੀ ਵੜੀ ਜੀ ਅਸਾਂਜੋ ਲੇਖਕ ਅਦੀਬ ਅਸਾਂ ਚਰੀ ਕਰਾਈ ਸੀ ਬਿਟਾਈ ਸਰਕਾਰ ਦੀ ਹੁਣ ਸਾਈਂ ਜੇ ਲੱਖ ਕੁਰਬ ਤਾਂ ਅਸਾਂ ਪਾਣ ਵੀ ਬੁਧਾਉਂ ਪਿਆ।